ਏਸੀ ਗੁੱਡੀ ਫਿਲਮ ਦਾ ਗੀਤ ਗਾਇਕਾ ਸਨ ਸ਼ਮਸ਼ਾਦ ਬੇਗਮ ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਦੋ ਗਾਣਾ ਆਵਾਜ਼ਾਂ ਮੁਹੰਮਦ ਰਫੀ ਤੇ ਦਿਲਰਾਜ ਕੌਰ ਦੀਆਂ ਨੇ ਫਿਲਮ ਏ ਮਾਹੀ ਮੁੰਡਾ ਲਓ ਜੀ ਗੀਤ ਦਾ ਆਨੰਦ ਮਾਣੋ

ਨੂੰ ਮਾਣ ਵਤਨਾਂ ਦਾ। ਇਸ ਫਿਲਮ ਦਾ ਗੀਤ ਤੁਸੀਂ ਹਰਭਜਨ ਮਾਨ ਤੇ ਸੁਨਿਧੀ ਚੌਹਾਨ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ ਤੇ ਇਹ ਸੀ ਤੁਹਾਡੀ ਸੇਵਾ 'ਚ ਅੱਜ ਦਾ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਅਗਲੇ ਪ੍ਰੋਗਰਾਮ 'ਚ ਫਿਰ ਮਿਲਾਂਗੇ। ਹੁਣ ਹਰਜੀਤ ਕੌਰ ਨੂੰ ਇਜਾਜ਼ਤ ਦਿਓ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਚ ਨਾਰਕੋਟ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਏ ਭਾਰਤ ਨੇ ਔਰਤਾਂ ਦੇ ਐਸਸੀਏ ਫੋਰਮ ਵਿਖੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਦੂਜੇ ਪੈਕ ਸਿਲਿਕਾ ਸੰਮੇਲਨ ਵਿਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਤਕਨਾਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ ਤੇ ਦਸਖਤ ਕੀਤੇ ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਆਸ਼ੁਰਾ ਮੁਹਰਮ ਪੂਰੀ ਸ਼ਰਧਾ ਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ ਤੇ ਮਰਦਾਂ ਦੀ ਹਾਕੀ ਵਿਚ ਭਾਰਤ ਸ਼ਾਮ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ ਮੈਦਾਨ ਚ ਉਤਰੇਗਾ ਹੁਣ ਖਬਰਾਂ ਵਿਸਥਾਰ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਏ ਉਨ੍ਹਾਂ ਵੀ ਕਿਹਾ ਕਿ ਨਸ਼ਿਆਂ ਖਿਲਾਫ਼ ਸਾਨੂੰ ਇਕਜੁੱਟ ਹੋ ਕੇ ਜੰਗ ਲੜਨੀ ਏ ਅਤੇ ਇਸ ਨੂੰ ਜਿੱਤਣਾ ਵੀ ਏ ਸ਼੍ਰੀ ਸ਼ਾਹ ਨੇ ਕਿਹਾ ਕਿ ਸਾਨੂੰ ਨਸ਼ਿਆਂ ਦੇ ਵਪਾਰੀਆਂ ਖਿਲਾਫ਼ ਸਖ਼ਤ ਰਵੱਈਆ ਅਪਣਾਉਣਾ ਹੋਏਗਾ ਤੇ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਰੱਖਣਾ ਹੋਏਗਾ
1: ड्रग के व्यापार करने वालों के प्रति रूथलेस अप्रोच रखना है और ड्रग के विक्टिम जो है जिनको आदत लग गई है उनके प्रति सिंपथेटिक अप्रोच रखना है हमारी सद्भावना ही वो बच्चों को फिर से सामान्य जीवन के साथ जोड़ सकती है
0: ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਕਹਿਰ ਰਾਸ਼ਟਰੀ ਸੁਰੱਖਿਆ ਸਮਾਜਿਕ ਸਥਿਰਤਾ ਆਰਥਿਕ ਹਿੱਤਾਂ ਤੇ ਨੌਜਵਾਨਾਂ ਤੇ ਦੇਸ਼ ਦੇ ਭਵਿੱਖ ਲਈ ਖਤਰਾ ਏ ਉਨ੍ਹਾਂ ਨੇ ਅਧਿਆਤਮਿਕ ਆਗੂਆਂ ਨੌਜਵਾਨਾਂ ਤੇ ਮਾਵਾਂ ਨੂੰ ਇਸ ਜੰਗ ਨੂੰ ਜਿੱਤਣ ਲਈ ਇਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ
1: आज हमारा देश नार्कोटिक्स के खिलाफ लड़ाई के ऐसे नाजुक मोड़ पर खड़ा है आने वाले 3 साल तय करने वाले हैं कि नशा हम पर विजय प्राप्त करेगा या हम नशे पर विजय और मेरा आप सबसे विनम्र आग्रह है कि देश के आने वाले 100 वर्ष के भविष्य के लिए ये लड़ाई हमने जीतनी चाहिए दृढ़ता के साथ जीतनी चाहिए और हमारे संयुक्त प्रयास से जीतनी चाहिए
0: ਉਪਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਅੱਜ ਨਸ਼ਾ ਮੁਕਤ ਭਾਰਤ ਬਣਾਉਣ ਦੇ ਸਾਂਝੇ ਅਹਿਦ ਨੂੰ ਮੁੜ ਦੁਹਰਾਉਣ ਦਾ ਸੱਦਾ ਦਿੱਤਾ ਹੈ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਇਸ ਲਹਿਰ ਨੂੰ ਸਰਗਰਮੀ ਨਾਲ ਅੱਗੇ ਵਧਾਉਣ ਲਈ ਯੂਨੀਵਰਸਿਟੀਆਂ ਵਿਦਿਅਕ ਸੰਸਥਾਵਾਂ ਅਤੇ ਸੰਗਠਨਾਂ ਦੀ ਸ਼ਲਾਘਾ ਕੀਤੀ ਉਪਰਾਸ਼ਟਰਪਤੀ ਨੇ ਸਾਰਿਆਂ ਨੂੰ ਜਾਗਰੂਕਤਾ ਫੈਲਾਉਣ ਨਸ਼ਾ ਛੁਡਾਉਣ ਵਿਚ ਲੱਗੇ ਲੋਕਾਂ ਦੀ ਹਮਾਇਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਬਜਾਏ ਉਮੀਦ ਸਿਹਤ ਅਤੇ ਉਦੇਸ਼ ਚੁਣਨ ਲਈ ਪ੍ਰੇਰਿਤ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਲੰਡਨ ਵਿਚ ਬਰਤਾਨੀਆ ਦੇ ਵਪਾਰ ਤੇ ਸਨਅਤ ਮੰਤਰੀ ਪੀਟਰ ਕਾਇਲ ਨਾਲ ਗੱਲਬਾਤ ਕੀਤੀ ਸ੍ਰੀ ਗੋਇਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਤੇ ਬਰਤਾਨੀਆ ਵਿਚਕਾਰ ਵਪਾਰ ਤੇ ਆਰਥਿਕ ਸਹਿਯੋਗ ਨੂੰ ਵਧਾਉਣ ਦੇ ਮੌਕਿਆਂ ਤੇ ਚਰਚਾ ਕੀਤੀ ਗਈ ਸ੍ਰੀ ਗੋਇਲ ਨੇ ਵੀ ਕਿਹਾ ਕਿ ਭਾਰਤ ਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ 15 ਜੁਲਾਈ ਤੋਂ ਲਾਗੂ ਹੋਏਗਾ ਸਮਾਜਿਕ ਸੁਰੱਖਿਆ ਤੇ ਦੋਹਰਾ ਯੋਗਦਾਨ ਕਨਵੈਨਸ਼ਨ ਵੀ ਲਾਗੂ ਹੋਏਗਾ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਨਵੀਨਤਾ ਨਿਵੇਸ਼ ਅਤੇ ਸਾਂਝੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਕੰਮ ਕਰਨ ਲਈ ਵਚਨਬੱਧ ਨੇ ਭਾਰਤ ਨੇ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਸ਼ਾਂਘਾਈ ਸਹਿਯੋਗ ਸੰਗਠਨ ਔਰਤਾਂ ਦੇ SCO ਫੋਰਮ 2026 ਵਿਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅੱਜ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਔਰਤਾਂ ਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਔਰਤਾਂ ਨਾ ਸਿਰਫ ਵਿਕਾਸ ਦੀਆਂ ਲਾਭਪਾਤਰੀ ਨੇ ਸਗੋਂ 2047 ਤੱਕ ਵਿਕਸਿਤ ਭਾਰਤ ਲਈ ਸਭ ਤੋਂ ਸ਼ਕਤੀਸ਼ਾਲੀ ਪ੍ਰੇਰਕ ਸ਼ਕਤੀ ਵੀ ਨੇ आर्थिक विकास विच औरतां दी भूमिका दा हवाला दिंदे होए श्रीमती अन्नपूर्णा देवी ने कहा कि करीब 1 करोड़ औरतां 90 लाख तो वध स्वय सहायता समूहां विच संगठित ने जिन्हां विचों 30 करोड़ तो वध लखपति दीदी बन गईआं ने उन्हां इह वी कहा कि मिशन शक्ति अते मिशन पोषण 2.0 वर्गीआं योजनावां औरतां दी सुरक्षा देखभाल अते आर्थिक हिस्सेदारी नूं उत्साहित कर रहीआं ने उन्हां ने खेतर विच औरतां दी आर्थिक अगवाई अते तंदरुस्ती नूं अगे वधाउण लई SCO ਭਾਈਵਾਲਾਂ नाल ਤਜਰਬੇ ਸਾਂਝੇ ਕਰਨ ਅਤੇ ਸਹਿਯੋਗ ਨੂੰ ਡੂੰਘਾ ਕਰਨ ਲਈ ਦੇਸ਼ ਦੀ ਤਿਆਰੀ ਦੀ ਵੀ ਪੁਸ਼ਟੀ ਕੀਤੀ ਭਾਰਤ ਵਿਚ ਜਰਮਨੀ ਦੇ ਰਾਜਦੂਤ ਫਿਲਿਪ ਵਿਕਰਮੈਨ ਨੇ ਕਿਹਾ ਕਿ ਭਾਰਤ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਇਕ ਆਲਮੀ ਲੀਡਰਸ਼ਿਪ ਭੂਮਿਕਾ ਨਿਭਾ ਰਿਹਾ ਹੈ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਤੇ ਜਰਮਨੀ ਵਿਚਕਾਰ ਹਰੀ ਅਤੇ ਨਿਰੰਤਰ ਰਹਿਣਯੋਗ ਵਿਕਾਸ ਭਾਈਵਾਲੀ ਕਾਮਯਾਬ ਰਹੀ ਏ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਰਾਜਨੀਤੀ ਅਤੇ ਰਣਨੀਤਿਕ ਖੇਤਰਾਂ ਵਿਚ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਭਾਰਤ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਬਾਰੇ ਰਾਜਦੂਤ ਏਕਰਮੈਨ ਨੇ ਉਮੀਦ ਪ੍ਰਗਟਾਈ ਕਿ ਇਸ ਤੇ ਜਲਦ ਹੀ ਸਹਿਮਤੀ ਬਣ ਜਾਏਗੀ ਉਨ੍ਹਾਂ ਕਿਹਾ ਕਿ ਇਹ ਸਮਝੌਤਾ ਜਰਮਨ ਕੰਪਨੀਆਂ ਨੂੰ ਭਾਰਤ ਵਿਚ ਹੋਰ ਨਿਵੇਸ਼ ਕਰਨ ਲਈ